ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ। ਮਤਲਬ ਮੇਰੇ ਪਿਆਰੇ ਚਾਂਦ ਜੈਸੇ ਪਰਦੇਸੀ, ਚਾਹੇ ਤੂੰ ਬਾਤ ਕਰ ਯਾ ਨਾ ਕਰ, ਲੇਕਿਨ ਆਂਖੋਂ ਕੋ ਆਂਖੋਂ ਕੇ ਪਾਸ ਰਹਿਣੇ ਦੇ। ਹਾਏ ਹਾਏ, ਮਿਰਚੀ ਸੁਣ ਰਹੇ ਆਪ, ਪੁਰਾਣੀ ਜੀਨਸ ਪਰ ਮੈਂ ਹੂੰ ਚਾਰੂ ਆਪਕੇ ਸਾਥ। ਇਹ ਬਹੁਤ ਹੀ ਪਾਪੂਲਰ ਪੰਜਾਬੀ ਫੋਕ ਸੌਂਗ ਹੈ, ਜਿਸੇ ਬਹੁਤ ਸਾਰੇ ਸਿੰਗਰਸ ਨੇ ਗਾਇਆ, ਲੇਕਿਨ ਰੇਸ਼ਮਾ ਜੀ ਨੇ ਜੋ ਗਾਇਆ ਥਾ ਨਾ, ਇਸੇ ਇਮੈਂਸਲੀ ਪਾਪੂਲਰ ਕਰ ਦਿਆ ਥਾ। ਇਸੇ ਕੰਪੋਜ਼ ਕੀਆ ਥਾ ਖਾਨ ਮੁਹੰਮਦ ਸਾਹਿਬ ਨੇ, ਔਰ ਲਿਖਾ ਥਾ ਸਹਰਾਈ ਗੁਰਦਾਸਪੁਰੀ ਸਾਹਿਬ ਨੇ। ਇਸਕੇ ਬਹੁਤ ਸਾਰੇ ਵਰਜ਼ਨਸ ਬਣੇ ਹੈ। ਉਹ ਜੋ ਕ੍ਰਿਤੀ ਸਾਨੰਦ ਕੀ ਫਿਲਮ ਆਈ ਥੀ ਦੋ ਪੱਤੀ, ਉਸਮੇ ਵੀ ਇਸਕਾ ਇੱਕ ਵਰਜ਼ਨ ਥਾ, ਔਰ ਪੁਰਾਣੀ ਫਿਲਮੋ ਮੇ ਵੀ ਇਸਕਾ ਇੱਕ ਵਰਜ਼ਨ ਬਣਾ ਹੈ। ਬੌਬੀ ਫਿਲਮ ਕਾ ਯੇ ਗਾਣਾ ਸੁਣਤੇ ਹੈ ਯਹਾਂ ਪਰ, ਪੁਰਾਣੀ ਜੀਨਸ ਪਰ ਮੈਂ ਹੂੰ ਚਾਰੂ ਆਪਕੇ ਸਾਥ। ਆਪ ਸੁਣ ਰਹੇ ਹੈ ਮਿਰਚੀ।

0: Gold prices are rising. Invest in pure gold bars with Raj Jewels.
1: We have a ready stock at Raj Jewels. Buy gold bars now at Raj Jewels.
2: ਮੈਨੂੰ ਨਵੇਂ ਨਵੇਂ ਸੌਫਟਵੇਅਰ ਖਰੀਦਣੇ ਪਸੰਦ ਹੈ ਜਦੋਂ ਇੱਕ ਦੂਜੇ ਦੇ ਨਾਲ ਕੰਮ ਨਾ ਕਰੇ।
3: ਆਈ ਐਂਜੋਏ ਯੂਜ਼ਿੰਗ ਇਨਐਫੀਸ਼ੀਐਂਟ ਐਂਡ ਕੰਪਲੈਕਸ ਸੌਫਟਵੇਅਰ ਮਾਮਾ।
4: ਅਰੇ ਮੁਝੇ ਕੋਈ ਟ੍ਰੈਕ ਕਰੇ ਮੁਝੇ ਬਹੁਤ ਅੱਛਾ ਲੱਗਤਾ ਹੈ, ਪ੍ਰਾਈਵੇਸੀ ਕਾ ਚਿੰਤਾ ਹੀ ਨਹੀਂ ਹੈ ਰੇ ਬਾਬਾ।
5: ਅਗਰ ਆਪ ਇਨਮੇ ਸੇ ਨਹੀਂ ਹੈ ਤੋ ਆਪਕੇ ਬਿਜ਼ਨਸ ਕੇ ਲਿਏ ਜ਼ੋਹੋ 1 ਸਹੀ ਹੈ। ਜ਼ੋਹੋ 1 ਇਜ਼ ਐਨ ਆਲ ਇਨ 1 ਇੰਟੀਗ੍ਰੇਟਡ ਸੌਫਟਵੇਅਰ ਸੂਟ ਜਿਸਸੇ ਆਪ ਆਪਣਾ ਪੂਰਾ ਬਿਜ਼ਨਸ ਚਲਾ ਸਕਤੇ ਹੈਂ। ਯੈਸ, ਯੋਰ ਇੰਟਾਇਰ ਬਿਜ਼ਨਸ। ਜ਼ੋਹੋ 1 ਇਜ਼ ਈਜ਼ੀ ਟੂ ਯੂਜ਼, ਸਾਥ ਸਾਥ ਪ੍ਰਾਈਵੇਸੀ ਔਰ ਪ੍ਰੋਟੈਕਸ਼ਨ ਕਾ ਵੀ ਬੜਾ ਧਿਆਨ ਰੱਖਤਾ ਹੈ। ਕਾਮ ਅਨੇਕ ਸੌਫਟਵੇਅਰ 1 ਜ਼ੋਹੋ 1। ਗੈਟ ਯੋਰ ਫ੍ਰੀ ਟ੍ਰਾਇਲ ਐਟ zoho.com/1।
6: कुछ आवाजें सिर्फ कानों को नहीं सीधे आत्मा को छू जाती हैं। दिव्य और पवित्र आरती अब मंदिर से सीधे आप तक। मंगल आरती प्रेजेंटेड बाय आरके जूल्स। बेस्ट क्वालिटी, बेस्ट प्राइस। रोज सुबह 6 बजे सिर्फ 92.7 एफएम रेडियो मिर्ची पर। आल्सो अवेलेबल ऑन 103.3 एफएम HD2।
7: वाओ, यही तो है मेरा ड्रीम लहंगा।
8: हर प्यारी ब्राइड का ये सपना पूरा करें मिस इंडिया ब्राइडल स्टोर।
7: एक्सप्लोर आवर स्टनिंग ब्राइडल लहंगास और एक्सक्लूसिव रिसेप्शन वेयर,
8: प्लस ग्रूम्स के लिए रॉयल शेरवानीज।
7: मिस इंडिया आज ही विजिट करें 79 मिडिलसेक्स एवेन्यू, इजलिन।
9: Visit Krishna Jewelers on Oak Tree Road for exclusive diamond jewelry.
10: They sell natural diamonds, best quality at the lowest prices.
9: Don't forget, largest natural diamond store, best quality at the lowest prices. Krishna Jewelers, ladies first choice.
11: Listener MI, back to back gana sunega.
12: Back to back gana sunega.
11: Only on 92.7 FM Radio Mirchi, New Jersey. Also available on 103.3 FM HD2. It's hot